0: ठहरिए जरा, ये कमर्शियल तो सुन ले।
1: Are you an experienced marketing professional looking for your next challenge? Breeze Connect is recruiting a marketing manager to lead innovative marketing campaigns, grow our brand, and connect with diverse communities across the UK. If you have a passion for digital marketing, strategic thinking, and delivering results, this opportunity is for you. Apply online today at www.breezeconnect.org.uk. Build your future with Breeze Connect.
2: ओए खुशियां मनाओ, पंगड़े पाओ, पंगड़े पाओ, पंगड़े पाओ, पंगड़े पाओ।
3: आज तो बहुत खुश लग रहे हैं, खैर तो है।
2: मेरी बीवी का वीजा हो गया जी।
3: ओहो मुबारकबाद, बहुत जल्दी आ गया।
2: सारी नसीब दी गल है, मैं लोकल वीजा मायरीन दी मदद लई सी जी।
3: उनका नाम ही बता दे, हमें भी कभी जरूरत पड़ सकती है।
2: AMH सॉलिसिटर्स, होर कौन? ਉਹ ਵਧੀਆ ਨੇ, ਦੋਸਤਾਨਾ ਮਾਹੌਲ ਤੇ ਇਸ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸਵਾਗਾ ਏ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨਸ, ਇਨਡੈਫਿਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
3: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ, ਆਪਕੋ ਤਾਂ ਜ਼ੁਬਾਨੀ ਯਾਦ ਹੋਗਾ।
2: ਹਾਂਜੀ ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
3: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲੀਏ। ਨੰਬਰ ਕਿਆ ਹੈ?
2: ਲੋ ਜੀ ਉਹ ਵੀ ਜ਼ੁਬਾਨੀ ਯਾਦ ਹੈ, 0115-671-3677। प्योर जिम दी बिल्डिंग विच ने, मुफ्ता मशवरा लो जी।
4: AMH Solicitors, Immigration Lawyers at Sovereign House, 184 Nottingham Road, New Baisford, Nottingham NG7 7BA. Large free car park available, or call them on 0115-671-3677.

0: सो बिल्कुल बात कर रहे थे आपकी आंखों के हवाले से, सियाने लोग कहते हैं कि बिल्लियां तो कभी यकीन नहीं करना चाहिए।
1: हाँ यार, ये मैंने बहुत फेस किया है, ये मैं अभी भी फेस कर रहा हूँ। उसके बाद मैं बताता हूँ, देखिए जी मैं एक बात बताता हूँ, मेरा कहना एक बहुत अच्छी, मैं आपको बताऊँ ना रियलिटी, मेरे जो अजीज है ना जो मुझे जानते हैं उनको पता है कि यार मैं कैसा हूँ। कहते हैं ना कि आपने अगर किसी के बारे में पूछना हो, पता रिश्ते जो लगते हैं तो पहला जाके पीछे पूछता हूँ, कितने को पूछ देना यार दोस्त तू, क्योंकि जो यार दोस्त आपका जानता है ना आपको, ये बंदा किस लेवल का है वो कोई भी नहीं जानता, क्योंकि वो आपको बेसिक बैकग्राउंड भी जानता है आपको, मतलब उसे जड़ से जानता है कि एक बंदा कैसी तबीयत है, गुस्से क्या हो जाए तो क्या हो जाए। अल्लाह का शुक्र है हमने आज तक
0: जो यार तो यार की शादी हुई हो तो फिर तो ठीक दस देगा, तो जी
1: माशाल्लाह सारे ही मैरिड ने,
0: रिश्ते पास टुर पे लगता
1: नहीं मेरे यार दोस्त हो देने, लेकिन मेरा सब तो ज्यादा हेट बहुत है पाकिस्तान, बहुत हेट
0: है प्यार कर दें नहीं हो देंगे
1: सर जी। ਤੁਸੀਂ ਦੋਵੇਂ ਪਾਸੇ ਟੁਰ ਪਏ ਹੋ,
0: ਮੈਂ ਸੱਚੀ ਆ ਗਿਆ ਨਾ।
1: एक्चुअली पता होता कि ये उस्मान भाई बात ये है, पहले मैं आपको आंखों का बता दूं कि मुझे मुझे किसी मतलब कि होता है ना कि मैं बता रहा हूँ आपको इंट्रोड्यूस कर या मैंने बिला के अंदर नहीं, जो आप मुझे देखता है ना वो मुझे खुद ही कहता है बिला जी गल सुन। अब वो हाँ मेरे घर वालों को ये बात नहीं पसंद।
0: अच्छा,
1: मेरे फादर ने मुझे स्पेशली इस चीज को मुझे मतलब मुझे बोला, उन्होंने कहा कि वजाहत ये आइंदा ना कोई बोले, लेकिन जो उन्होंने तक ना बचपन से यार हर बंदा ही बोलता आ रहा है, फिर एंड गुस्से जो भी कहते हैं तू बिल्ला है ना।
0: अच्छा ये और भी है बहन भाइयों में बाकी
1: नहीं मेरे फैमिली में मतलब के एक और है उनकी छोटी है उनके उनका है, उसके बाद दादी में किसी आइस, बाबा की जो है वो ब्राउन है, मामा की मामू मेरे मैं डिटो कॉपी है अपने मामू दी, मेरा एक कजन है मैं वो दी डिटो कॉपी है।
0: ठीक हो गया,
1: मतलब खानदान ही चीख दुए नाल मिलने हैं
0: बारू किसी दी
1: नहीं पहली सर जी। बार भी एक बार इसे एंजॉय है कि मैं जो जिला होता सा ना मतलब पाकिस्तान होता सा, तो मैंने एक जिला गुजरात तो बंदा आया उन्हें आगे बाबा जफी डाल दी।
0: अच्छा
1: सर आप यकीन नहीं करेंगे, लिटरली अनाउन मैं बंदे को जानते ही नहीं, वो जफी पा के मैंने कह रहे हैं ओ भाई जी तुसी आंदे को ना बिला जी।
0: अच्छा
1: मैं किधर उडेरे थे।
0: अच्छा
1: मैं कहा सर जी कोकेड़ा डेरा जी गुजरात दा भाई ओ फलां डेरा फलां। अच्छा उन्होंने मैंने इस तरह गल कर रहे हैं पीरा मैं उदा।
0: अच्छा
1: मैंने समझ ना आया मैं क्या चाहता की है, और ये बात मुझे एक नहीं तीन दो तीन बंदों ने की है वहां के जिला गुजरात में। एक बार हम एक मीटअप पे गए, आपको मजे की बात सुनाता हूँ, मैं और भाई हम एक मीटअप पे गए, लाला मूसा के रोड पे थे हम, हम वहां पे खड़े हैं मंडी के बाहर।
0: अच्छा
1: सर जी एक पीछे से फॉर्च्यूनर आती है फुल लोडेड।
0: अच्छा
1: फुल अपनी तरह के यू नो प्यार करने वाले लोग, यू नो लवली लवली पीपल्स आए ने, उन्होंने आके गड्डी ब्रेक लाई है नाल ही शीशा डाउन किया अस्सलाम वालेकुम।
0: अच्छा
1: वालेकुम सलाम। जितनी जनता मेरे नाल परेशान कौन है, कौन
0: रोला की है,
1: कौन सुन तेन क्यों सलाम करके गए ने।
0: अच्छा
1: मैं तेन वापस ही गल दसा, कहना मैं भी नहीं जा रहा मैं का सलाम का जवाब देना फर्ज है,
0: फर्ज है
1: मैं देता हूं।
0: बिल्कुल ठीक हो गया, यानी कि आपको आपकी आंखों ने हमेशा अच्छी चीजें दी हैं
1: माशाल्लाह अल्हम्दुलिल्लाह, अल्लाह पाक का बड़ा शुक्र है। और मुझे बड़ा लोग ऐसे भी कहते हैं यार बड़ी अट्रैक्टिव आइज ने, तो मैं कहना यार माशाल्लाह बोल दो तुम्हारी मेहरबानी। ठीक है
0: वजाहत कभी मॉडलिंग की फील्ड में क्यों नहीं
1: गया? मॉडलिंग जी हुआ था ना जी, ऑफर आई थी ना जी मुझे,
0: सिर्फ ऑफर आई थी
1: हां जी, ऑफर आई थी, अगली बात बताता हूं ना जी, फिर वो
0: ऑफर सबको आती है।
1: नहीं नहीं मुझे तो ऑफर उन्होंने ऐसे की थी, उन्होंने कहा था बोरिया वीसा पैक करे तो इस्लामाबाद पहुंचे।
0: अच्छा
1: मैंने जनाब मेरे एक दोस्त थे उनके आगे मतलब म्यूचुअल फ्रेंड थी हमारी, लाइक आप कह सकते हैं मॉडल थी वो, बहुत बड़ी मॉडल है पाकिस्तान के अंदर। उन्होंने मुझे कहा कि आप वजाहत को कहें कि आप ना इस्लामाबाद आ जाए तो मैं इनको मॉडलिंग करवाती हूँ। मैं कहा ठीक है मैं ट्राई करता हूँ। और मैंने उसे पूछा, मैंने कहा जी क्या क्या सीन है, उसने मुझसे वैसे ही पूछा, तो कहा यार जहाँ तुम पैसा लगा सकते हो, मैंने मुझे पैसे पूछा, मैं कहा जी उस टाइम भाई जी स्टूडेंट लाइफ है मसा मसा जी ना, मैं कॉलेज तो नवा नवा एक्सपायर होया सा मैं।
0: अच्छा
1: मतलब मैंने कढ़े ऐसी ना जनाब जी, मैंने कहा जी हकीकत है जी, वो थोड़ा सा ऐसी हरकतें थी जी, तो जी उन्होंने मुझे पूछा, उन्होंने कहा जी के चक्कर है, मतलब मैं कहा जी ठीक है। अब उसने जो मुझसे बात की है पैसा लगा सकते हो, मैं कहा जी नहीं पैसा तो नहीं मैं लगा सकता। मैं कहा कहती ठीक है फिर ना वो जो कैमरा मैन है उनके उन सबके साथ पौमा लगा। मैं कहा जी नहीं सॉरी, मैं कहा सारी जिंदगी संभाल के रखी है, आगे भी संभाल के रखना, साडी दी लैनी थी
0: यानी कि यहां पे स्कैम होते होते बस।
1: अल्हम्दुलिल्लाह
0: अब तो खैर एडवर्टाइज टिड नाल वैसे भी नहीं होती मॉडलिंग,
1: सर जी मॉडलिंग उन टिड नाल नहीं होती गल, पता के
0: रोल देते हैं अपने आप नु की
1: सर रोल तां देता है, कहंदे ने कि वक्त बड़ा उस्ताद है। मेरा एक दोस्त सी ਲੈ ਲੈ ਨੇ ਭਾਈ
0: ਓਕੇ ਜੀ, ਵੀਰ ਸਾਨੂੰ ਸੁਣ ਰਿਹਾ ਤੇ ਭਾਈ ਜਾਨ ਤੁਹਾਨੂੰ ਦੱਸ ਦਈਏ ਕਿ ਲੈ ਲੈਣਾ ਤੂੰ ਦੇ
1: ਲੈ ਲੈ ਲੈ ਲੈ
0: ਚਲੇ ਜੀ ਕੋਈ ਨਹੀਂ, ਅਭੀ ਤੋ ਆਪਕਾ ਵਕਤ ਸ਼ੁਰੂ ਹੁਆ ਹੈ।
1: ਹਾਂ ਜੀ, ਅੱਲਾ ਖੈਰ ਕਰੇ। ਸਰ ਜੀ ਦੇਖਿਏ, ਇਹ ਫੈਟ ਜੋ ਫੈਟ ਬੰਦਾ ਫੈਟੀ ਹੋ ਜਾਤਾ ਹੈ, ਇਹ ਇਸਕੀ ਇੱਕ ਰੀਜ਼ਨ ਇਹ ਵੀ ਆਪ ਜੰਕ ਫੂਡ ਬਹੁਤ ਖਾਤੇ ਹੈ, ਔਰ ਆਪਕੋ ਪਤਾ ਯੂਕੇ ਮੇਂ ਤੋ ਫਿਰ ਯਹੀ ਹੈ ਕੁਛ, ਹਾਂ ਪੇ ਤੋ ਹਮ ਯਹੀ ਕੁਛ ਹੀ ਮਤਲਬ ਖਾ ਰਹੇ ਹੈ, ਦੇਸੀ ਖੁਰਾਕੇ ਤੋ ਹੈ ਹੀ ਨਹੀਂ ਹੈ। ਔਰ ਵਹਾਂ ਪੇ ਯਹਾਂ ਪੇ ਆ ਕੇ ਫਿਰ ਮੈਂ ਫਿਰ ਕੰਮ ਹੋ ਗਿਆ ਹੂੰ, ਵਹਾਂ ਪੇ ਮੈਂ ਅੱਛਾ ਖਾਸਾ ਬਲਕੀ ਹੋ ਗਿਆ ਥਾ ਜੀ। ਆ ਜੀ ਉਹ ਪਤਾ
0: ਲੱਗ ਰਿਹਾ ਰਹਿ ਕੇ
1: ਸਰ ਜੀ ਵਿਹਲਾ ਐਸਾ ਵੈਸਾ ਮੇਰੇ ਨਾਲ ਦੇ ਵੇਲੇ ਸੈੱਟ ਹੋ ਗਏ, ਮੈਂ ਉਹਨਾਂ ਨੂੰ ਵੀ ਕਹਾਂ ਮੈਂ ਛੱਡੋ ਜੋਬ ਸ਼ਾਪ ਇੱਧਰ ਆਓ ਮੇਰੇ ਨਾਲ।
0: ਵੈਰੀ ਗੁੱਡ ਹੋ ਗਿਆ। ਖੈਰ ਜੀ, ਵਜਾਹਤ ਕੀ ਬਾਤ ਹੈ, ਤੋ ਆਪ ਸੁਣ ਰਹੇ ਹੈ ਔਰ ਯਕੀਨਨ ਆਪ ਇਸ ਸੇ ਕਾਫੀ ਜ਼ਿਆਦਾ ਐਂਟਰਟੇਨ ਹੋ ਰਹੇ ਹੋਂਗੇ। ਆਪ ਪ੍ਰੋਗਰਾਮ ਮੇਂ ਸ਼ਾਮਿਲ ਹੋ ਸਕਤੇ ਹੈਂ 0115-7101-971 ਪੇ ਵਟਸਐਪ ਪਰ ਮੈਸੇਜ ਕਰਕੇ, ਜਾਂ ਫਿਰ ਅਗਰ ਆਪ ਚਾਹੇਂ ਤੋ ਆਪ ਕਾਲ ਵੀ ਕਰ ਸਕਤੇ ਹੈਂ, ਆਪ ਹਮਾਰੇ ਪ੍ਰੋਗਰਾਮ ਕਾ ਹਿੱਸਾ ਬਨ ਸਕਤੇ ਹੈਂ। ਵਜਾਹਤ ਸੇ ਕੋਈ ਗਾਣਾ ਸੁਣਨਾ ਚਾਹੇਂ, ਇਨਸੇ ਕੋਈ ਬਾਤ ਕਰਨਾ ਚਾਹੇਂ, ਜਾਂ ਇਨਸੇ ਕਿਸੀ ਵੀ ਤਰ੍ਹਾਂ ਕੀ ਕੋਈ ਇਨਫੋਰਮੇਸ਼ਨ ਚਾਹੇਂ ਆਪ ਮਿਊਜ਼ਿਕ ਸੇ ਰਿਲੇਟਡ, ਤੋ ਆਪ ਜ਼ਰੂਰ ਇਨਹੇ ਕਾਲ ਕਰਕੇ ਇਨਸੇ ਬਾਤ ਕਰ ਸਕਤੇ ਹੈਂ। ਵੈਸੇ ਵਜਾਹਤ ਮੁਝੇ ਬਤਾਏਂ ਕਿ ਇਸ ਮਿਊਜ਼ਿਕ ਫੀਲਡ ਮੇਂ ਆਨੇ ਵਾਲੇ ਦੌਰ ਮੇਂ ਅਬ ਮਿਊਜ਼ਿਕ ਕੋ ਆਪ ਕਿਸ ਤਰਫ ਦੇਖਤੇ ਹੈਂ?
1: ਮੈਂ ਆਪਕੋ ਇੱਕ ਬਾਤ ਬਤਾਤਾ ਹੂੰ, ਅਬ ਜੋ ਹੈ ਨਾ ਆਫਟਰ ਸਿੱਧੂ, ਦੇਖਿਆ ਮੈਂ ਤੋ ਉਸ ਟਾਈਮ ਕਾ ਲਿਖ ਰਿਹਾ ਥਾ ਜਬ ਸਿੱਧੂ ਲਿਖ ਰਿਹਾ ਥਾ, ਠੀਕ ਹੈ। ਅਬ ਹੋਤਾ ਕਿਆ ਕਿ ਅਬ ਲੋਕ ਕਿਆ ਕਰ ਰਹੇ ਹੈ, ਅਬ ਲੋਕ ਨਾ ਗੈਂਗਸਟਰ ਬਣ ਰਹੇ ਹੈ। ਮੈਂ ਚਾਹਤਾ ਹੂੰ ਯੇ ਗਲਤ ਹੈ,
0: ਆਫ ਕੋਰਸ ਰਾਈਟ, ਯੇ ਗਲਤ
1: ਹੈ। ਮੈਂ ਇਹ ਕਹਿਣਾ ਚਾਹਤਾ ਹੂੰ ਕਿ ਯੇ ਗਲਤ ਹੈ। ਦੇਖੇ ਬਾਤ ਸੁਣੇ, ਆਪ ਕਿਸੀ ਕੋ ਆਪਣੀ ਜਾਤ ਸੇ ਅਜ਼ੀਅਤ ਦੇਂਗੇ ਤੋ ਗਲਤ ਹੈ। ਦੇਖੇ ਐਂਟਰਟੇਨਮੈਂਟ ਕੀ ਹੱਦ ਤੱਕ ਆਪਦੇ, ਹਮ ਇੱਕ ਆਰਟਿਸਟ ਹੈ, ਹਮ ਕੋ ਗੈਂਗਸਟਰ ਨਹੀਂ ਹੈ,
0: ਬਿਲਕੁਲ
1: ਠੀਕ ਹੈ। ਆਰਟਿਸਟ ਹੈ, ਆਰਟਿਸਟ ਕਾ ਕੰਮ ਹੋਤਾ ਹੈ ਕਿ ਆਪ ਇੱਕ ਐਸੀ ਐਂਟਰਟੇਨਮੈਂਟ ਦੇ ਰਹੇ। ਦੇਖੇ ਆਪ ਜੋ ਲੋਕ, ਆਪ ਇਮਰਾਨ ਹਾਸ਼ਮੀ ਸਾਹਿਬ ਕੋ ਦੇਖ ਲੇ, ਉਹ ਐਂਟਰਟੇਨਮੈਂਟ ਦੇ ਰਹੇ ਹੈ ਨਾ। ਲੋਕ ਉਨਕੋ ਕਹਤੇ ਹੈ ਜੀ ਵੋ ਇੰਡਸਟਰੀ ਕਾ ਘੋੜਾ, ਯੇ ਵੋ, ਆਜ ਵੋ ਘੋੜਾ ਕਾਬੂ ਨਹੀਂ ਆ ਰਹਾ ਹੈ,
0: ਬਿਲਕੁਲ
1: ਵੋ ਮਾਸ਼ਾਅੱਲਾ ਇਤਨਾ ਅਰੂਜ ਪੇ ਜਾ ਚੁਕਾ ਹੈ। ਸਰ ਬਾਤ ਯੇ ਨਹੀਂ ਹੋਤੀ ਹੈ, ਬਾਤ ਯੇ ਹੋਤੀ ਹੈ ਕਿ ਦੇਖੇ ਹਾਂ ਐਂਟਰਟੇਨਮੈਂਟ ਹੈ, ਅਗਰ ਆਪ ਕੋਈ ਅਗਰੈਸਿਵ ਦੇ ਰਹੇ, ਯੇ ਵੀ ਹਮਾਰੇ ਮਾਸ਼ਰੇ ਕਾ ਹਿੱਸਾ ਹੈ, ਗਨ ਕਲਚਰ ਹੈ, ਕਿਉਂ ਨਹੀਂ ਹੈ,
0: ਬਿਲਕੁਲ।
1: ਜੋ ਲੋਕ ਕਹਤੇ ਹੈ ਗਨ ਕਲਚਰ ਨਹੀਂ ਹੈ, ਮੈਂ ਕਹਤਾ ਫਿਰ ਭਾਈ ਜੀ ਤੂੰ ਜਿਹੜੀ ਲਾਇਸੈਂਸਾਂ ਰੱਖੀਆਂ ਨੇ ਕਾਰ ਰੱਖੀਆਂ ਨੇ ਉਹ
0: ਨਹੀਂ, ਇਸ ਵਿੱਚ ਸਭ ਸੇ ਅਹਿਮ ਚੀਜ਼ ਇਹ ਹੋਤੀ ਹੈ ਨਾ ਕਿ ਹਮਾਰੇ ਜਿਤਨੇ ਵੀ ਯੰਗਸਟਰ ਸੁਣਨੇ ਵਾਲੇ ਹੈ, ਉਹ ਇਸ ਤਰ੍ਹਾਂ ਕੇ ਮਿਊਜ਼ਿਕ ਕੋ ਸੁਣਨੇ ਕੇ ਬਾਅਦ ਵੋ ਖੁਦ ਕੋ ਹੀ ਵੋ ਇੱਕ ਇਸ ਤਰ੍ਹਾਂ ਕੇ
1: ਡਾਰਲਿੰਗ। ਮਸਲਾ ਯੇ ਹੈ, ਹਰ ਬੰਦਾ ਯੇ ਚਾਹਤਾ ਹੈ ਕਿ ਭਾਈ ਜੀ ਮੈਂ ਹੀ ਮੈਂ ਹੂੰ।
0: ਅਬ ਹਮਾਰੇ ਏਸ਼ੀਅਨ ਮੇਂ ਯੇ ਚੀਜ਼ੇ ਬਹੁਤ ਜ਼ਿਆਦਾ ਪਾਈ ਜਾਂਦੀ
1: ਹੈ। ਅਸਲ ਮੇਂ ਬਾਤ ਪਤਾ ਕਿਆ ਹੈ, ਅਬ ਨਾ ਸੋਸ਼ਲ ਮੀਡੀਆ ਨੇ ਹਮੇ ਬਹੁਤ ਜ਼ਿਆਦਾ ਚੇਂਜ ਕਰ ਦਿੱਤੀ,
0: ਚੇਂਜ ਕਰ।
1: ਆਪਕੋ ਪਤਾ ਹਮ ਉਨ ਘਰੋਂ ਸੇ ਉੱਠ ਕੇ ਆਏ ਹਾਂ, ਦੇਖੇ ਅਬ ਹਮਨੇ ਵੋ ਵੀ ਦੌਰ ਦੇਖੇ ਹੈਂ, ਕੱਚੇ ਵਿਹੜੇ ਘਰ ਦੇ, ਤੀਸਰਾ ਅਬ ਅਬ ਭਾਈ ਸੰਗੇ ਮਰਮਰ ਲਗਾਉਣਾ ਚਾਹੀਏ,
0: ਆਫ ਕੋਰਸ,
1: ਠੀਕ ਹੈ। ਅਬ ਆਪ ਰਿਸ਼ਤਾ ਕਰਨੇ ਸੇ ਪਹਿਲੇ ਆਪ ਦੇਖਤੇ ਹੈਂ ਲੜਕੇ ਕਾ ਪਹਿਲੇ ਸਭ ਸੇ ਪਹਿਲੇ ਪ੍ਰੋਫਾਈਲ ਚੈੱਕ ਹੋਤੀ ਹੈ ਟਿਕਟੋਕ ਕੇ ਉੱਪਰ, ਯੇ ਵੀ ਮੈਂ ਆਪਕੋ ਬਾਤ ਬਤਾ ਦੂੰ।
0: ਅੱਛਾ,
1: ਅਬ ਵੋ ਦੌਰ ਚਲੇ ਗਏ, ਪੁੱਛਣਾ ਉਹਨਾਂ ਨੇ ਪਹਿਲਾਂ ਟਿਕਟੋਕ ਦੀ ਪ੍ਰੋਫਾਈਲ ਚੈੱਕ ਕਰਨੀ, ਟਿਕਟੋਕ ਦੇ ਕਮੈਂਟਸ ਪੜਨੇ ਨੇ, ਪਤਾ ਲੱਗੇ ਫਿਰ ਉਸ ਤੋਂ ਬਾਅਦ ਬੰਦੇ ਪੁੱਛਣ ਕਿ ਬੰਦੇ ਦੀ ਪਰਸਨੈਲਿਟੀ, ਉੱਥੇ ਤਾਂ ਪਤਾ ਲੱਗੇ ਹੈ ਕੀ ਹੈ, ਕਿਉਂਕਿ ਉੱਧਰ ਤੋਂ ਪਤਾ ਲੱਗਦਾ ਇਹ ਬੰਦਾ ਕਿਆ ਹੈ, ਕਿਉਂਕਿ ਜੋ ਬੰਦਾ ਦੇਖੇ, ਫਰਜ਼ ਕਰੇ, ਜਸਟ ਇਮੇਜਿਨ ਮੈਂ ਇੱਕ ਰੋਸਟਰ ਹੂੰ, ਮੈਂ ਰੋਸਟਿੰਗ ਕਰ ਰਹਾ ਹਾਂ ਵਹਾਂ ਪੇ ਬੈਠ ਕੇ, ਮੈਂ ਆਪਕੋ ਅੱਲਾ ਮਾਫ ਕਰ, ਕੋਈ ਐਸੀ ਬਾਤ ਕਰ ਜਾਤਾ ਹੂੰ, ਤੋ ਅਗਰ ਆਪਕੋ ਕਹੀਂ ਸੇ ਵੀ ਪਤਾ ਲੱਗ ਗਿਆ ਇਹ ਵਜਾਹਤ ਆਸ਼ਮੀ ਵਹੀ ਹੈ, ਤੁਸੀਂ ਰਿਸ਼ਤਾ ਹੁੰਦੇ ਹੋਗੇ ਮੇਰਾ, ਤੁਸੀਂ ਕਦੀ ਵੀ ਨਹੀਂ ਹੁੰਦੇ ਹੋਗੇ, ਤੁਸੀਂ ਲੱਤ ਖਿੱਚ ਕੇ ਮੈਨੂੰ ਟੰਗ ਛੋੜਨਾ
0: ਇਸੇ ਤਰ੍ਹਾਂ,
1: ਲੇਕਿਨ ਜੋ ਮਿਲਤਾ ਹੈ ਵੋ ਕਾਇਲ ਹੋ ਜਾਤਾ ਹੈ, ਕਭੀ ਵੀ ਦੂਰ ਸੇ ਨਹੀਂ ਦੇਖ ਕੇ ਜੱਜ ਕਰਨਾ ਚਾਹੀਦਾ ਕਿਸੇ ਕੋ।
0: ਜੇ ਸ਼ਾਇਰੀ ਸੇ ਕਿਤਨਾ ਸਾ ਲਗਾਓ ਹੈ,
1: ਕਿਸੇ
0: ਸ਼ਾਇਰੀ ਸੇ?
1: ਸ਼ਾਇਰੀ ਸੇ ਸਰ ਜੀ ਮੇਰਾ ਇਤਨਾ ਹੀ ਲਗਾਓ ਹੈ ਜਿਤਨਾ
0: ਪੈਸੇ ਕਾ ਆਪ ਸੇ ਲਗਾਓ ਹੈ।
1: ਨਹੀਂ ਨਹੀਂ ਨਹੀਂ ਨਹੀਂ, ਮੈਂ ਆਪਕੋ ਬਤਾਤਾ ਹੂੰ ਜੀ, ਸ਼ਾਇਰੀ ਕਾ ਮੇਰੇ ਸੇ ਇਤਨਾ ਕਿ ਜਿਸ ਤਰ੍ਹਾਂ ਆਪਕੀ ਨੰਗੀ ਤਾਰ ਸੇ ਬਿਜਲੀ ਕੀ ਹੈ ਨਾ, ਦੂਰੋਂ ਬਚ ਕੇ ਨਿਕਲਦੇ ਹੋ, ਮੇਰਾ ਵੀ ਇੰਨਾ ਹੀ ਹੈ।
0: ਐਸਾ ਕਿਉਂ, ਆਪ ਤੋ ਖੁਦ ਰਾਈਟਰ?
1: ਮੈਂ ਰਾਈਟਰ ਹੂੰ, ਲੇਕਿਨ ਮੈਂ ਸ਼ਾਇਰੀ ਦੇਖੇ, ਮੈਂ ਸ਼ਾਇਰ ਜਬ ਮੈਂ ਸ਼ਾਇਰੀ ਸੁਣਤਾ ਹੂੰ ਨਾ, ਤੋ ਮੁਝੇ ਜ਼ਿਆਦਾਤਰ ਸੁਣਨੇ ਕੋ ਕਿਆ ਮਿਲਤੀ ਹੈ, ਪਿਆਰ ਮੁਹੱਬਤ, ਇਸ਼ਕ ਮੁਹੱਬਤ ਸਭ ਫਸਾਨਾ ਹੈ। ਮੈਂ ਆਪਕੋ ਆਪਣਾ ਸ਼ੇਰ ਸੁਣਾਤਾ ਹੂੰ, ਆਪ ਸੁਣੇ।
0: ਅੱਛਾ ਹੈ,
1: ਮੈਂ ਹਾਂਜੀ ਮੈਂ ਲਿਖਤਾ ਹੂੰ ਨਾ, ਕਭੀ ਕਭੀ ਕਭੀ ਕਭੀ ਆਮਦ ਹੋ ਜਾਤੀ ਕਿ ਐਸੀ ਵੀ, ਤੋ ਫਿਰ ਯੇ ਕਹਤਾ ਜੀ, ਇਸ਼ਕ ਮੁਹੱਬਤ ਸਭ ਫਸਾਨਾ ਹੈ, ਆਗ ਕੇ ਦਰਿਆ ਸੇ ਪਿਆਸ ਬੁਝਾਨਾ ਹੈ, ਹਮਨੇ ਤੋ ਕਾਟ ਲਈ ਜੈਸੇ ਤੈਸੇ ਕਰਕੇ, ਖਾਕ ਕਸਮ ਔਰ ਪੂਛ ਇਸ਼ਕ ਸੇ, ਅਗਲੀ ਵਾਰ ਕਿਸੇ ਦਫਨਾਨਾ ਹੈ।
0: ਓਏ ਹੋਏ, ਵਾਹ,
1: ਤੋ ਹਮ ਇਸ ਚੀਜ਼ ਸੇ ਬਹੁਤ ਆਗੇ ਆ ਚੁਕੇ ਹੈਂ, ਅਬ ਹਮ ਪਿਆਰ ਮੁਹੱਬਤ ਕੀ ਚੱਕਰੋਂ ਮੇਂ ਨਹੀਂ ਪੜਤੇ, ਹਮ ਕਹਤੇ ਹੈਂ ਯੇ ਪਿਆਰ ਮੁਹੱਬਤ ਕੀ ਬਾਤ ਜੋ ਹਮਾਰੇ ਸਾਥ ਕਰੇਗਾ ਨਾ, ਵੋ ਸਮਝ ਲੇ ਕਿ ਹਮਾਰੇ ਸਾਥ ਨਾ ਵੋ ਖਿਲਵਾੜ ਕਰ ਰਹਾ ਹੈ, ਆਈ ਹੇਟ ਇਟ।
0: ਅੱਛਾ, ਆਪਕੇ ਜਿਸ ਤਰ੍ਹਾਂ ਕੇ ਗਾਣੇ ਹੈ, ਜਿਸ ਤਰ੍ਹਾਂ ਕੀ ਵਰਡਿੰਗ ਹੈ, ਵਾਕਈ ਬੰਦਾ ਦੂਰ ਹੀ ਰਵੇ ਤੇ ਠੀਕ ਹੈ।
1: ਸਰ ਪਤਾ ਕੀ ਬਾਤ ਹੈ, ਦੇਖੇ ਜੀ ਉਹ ਕਹਤੇ ਹੈ ਨਾ, ਮਰਦ ਨੇ ਮਰਦ ਕੋਲ ਬਹਿਣਾ, ਮੂਜੀ ਨੇ ਮੂਜੀ ਕੋਲ ਬਹਿਣਾ, ਮੁਨਾਫਕ ਨੇ ਮੁਨਾਫਕ ਕੋਲ ਬਹਿਣਾ। ਇਸੇ ਤਰ੍ਹਾਂ ਹੀ ਜਦੋਂ ਤੁਸੀਂ ਦੇਖਦੇ ਹੋ ਨਾ ਕਿ ਇੱਕ ਮਰਦ ਬੰਦਾ ਆਰਟਿਸਟ ਜਿਹੜੇ ਨੇ ਨਾ, ਆਰਟਿਸਟ ਕਈ ਕਿਸਮ ਦੇ ਨੇ, ਠੀਕ ਹੈ। ਹੁਣ ਮੈਂ ਬੇਸਿਕਲੀ ਕਲਾਸੀਕਲ ਵੀ ਗਾ ਲੈਂਦਾ ਵਾ ਥੋੜ੍ਹਾ ਜਿਹਾ, ਹੁਣ ਲੋਕੀ ਕਹਣ ਜੀ ਉਹ, ਲੋਕੀ ਅਕਸਰ ਕਹਿੰਦੇ ਨੇ ਜਿਹੜਾ ਦੇਸੀ ਹਿਪ ਹੋਪ ਕਰ ਰਿਹਾ, ਜੈਜ਼ ਕਰ ਰਿਹਾ, ਪੌਪ ਕਰ ਰਿਹਾ, ਉਹ ਮਤਲਬ ਕਿ ਕਲਾਸੀਕਲ ਚ ਨਹੀਂ ਕਰ ਸਕਦਾ। ਮੈਂ ਕਹਿੰਦਾ ਮੈਂ ਕਲਾਸੀਕਲ ਵੀ ਗਾ ਲੈਂਦਾ ਵਾ, ਉਹ ਕਲਾਸੀਕਲ ਇਤਨੀ ਲੈ ਲੈਂਦਾ ਵਾ ਕਿ ਜਿਤਨਾ ਸੁਣ ਲਵੇ ਅਗਲਾ, ਠੀਕ ਹੈ ਜੀ। ਤੇ ਅੱਲਾ ਦਾ ਸ਼ੁਕਰ ਹੈ, ਉਹਦੇ ਚ ਵੀ ਮੈਨੂੰ ਬੜਾ ਐਪਰੀਸ਼ੀਏਟ ਕੀਤਾ। ਦੇਖੇ वो बड़ा इंस्पायर किया था उस टाइम. ऐसे गैंगस्टर सॉन्ग होते नहीं थे ना, जट चढ़े या कच्चा हरी, ये चीज होती थी. हम उस चीज को बड़ा मजा लेते थे. तो अब हम इन चीजों के जब बंदा कायल होता है ना, तो फिर वो इन चीजों को देखता है कि यार अब मैं अब अगर अपनी बात जात की बात करूं, तो अब मैं इन मोहब्बत वगैरह के जो गाने हैं ये मुझे बस ठीक ही लगते हैं. हाँ, बाकी जहाँ पे बात होती है ना भाइयों की, यहाँ यारी दोस्ती की है, उधर हम पेश पेश हैं.
0: सही,
1: क्योंकि जहाँ पे यार आते हैं ना वहाँ पे मशहूर नहीं आते,
0: फिर वो अलग चीजें. लेकिन खैर, मेरा आपसे पूछने का मकसद ये था कि हमारी यंगस्टर्स जो अब इस साइड पे चल पड़ी, व्हाट यू थिंक अबाउट, कि वो ठीक चल रही है?
1: नहीं, गलत चल रही है.
0: क्या मशवरा देना चाहेंगे?
1: मैं इनको मशवरा देना चाहूंगा कि भाई जान, आप गैंगस्टर सॉन्ग बनाएं, लेकिन फड़े ना मारे. फड़ में और बनाने में फर्क है. आप जो चीज लिख रहे हैं,
0: हमारे जितने भी गाने हैं ये पंजाब से खास तौर पे, अब उतना ऑडियो पे खर्चा नहीं होता जितना वीडियो पे खर्चा कर देते हैं.
1: एक्चुअली सर, पता क्या बात है, वीडियो एक्सपेंस बहुत ज्यादा है. ये मैंने खुद फेस किया है. वीडियो एक्सपेंस ऑडियो से ज्यादा है. अब आपको पता है ऑडियो भी 3 लाख से नीचे नहीं है, पाकिस्तानी रुपीस की बात करूं अगर, और अगर पाउंड में बात करूं तो ये 1000 पाउंड 1500 पाउंड.
0: आप
1: क्वालिटी ले रहे हैं ना उससे, ठीक है. उसमें कुछ प्लग्स यूज होंगे जिसकी वजह से आपकी वॉइस को एलैबोरेट किया जाएगा. बेसिक होता ये है कि आपकी वॉइस ओरिजिनल ही होती है. आपने ओरिजिनल सुनानी है ना, तो उस ओरिजिनल के लिए आपको पैसे लगाने पड़ेंगे. नहीं तो आपको वो ऑटोट्यून लगा के ऐसा रिबोटिक कर देगा ना, करते रहोगे तो सीखोगे मेरी वॉइस, अगला मन्ने करेगा चला.
0: आपको लगता है कि आज के दौर में उस तरह के सिंगर हैं भी, ये सारे ऑटोट्यून पे चल रहे हैं?
1: मोस्टली ऑटोट्यून पे,
0: मोस्टली इनसे जब लाइव गवाया जाए तो.
1: सर जी, लाइव गवाया जाए तो मुझे पता है इनका पटा बैठ जाएगा. सर जी, असल आर्टिस्ट होता है लाइव वाला.
0: बिल्कुल, ऑफ कोर्स.
1: माइक पे देखे, माइक पे प्रोड्यूसर गवाही देगा. माइक पे प्रोड्यूसर, आप किसी को भी, मैं आपको बताता हूँ उस्मान भाई, अगर आप किसी को

0: Get ready to move.
1: It's all about the beats.
2: Wow FM.
3: Only Tune Super Hit Channel.
4: Fizz on 97.1 FM.
5: ਮੁੰਡਾ ਸਾਧੂਆਂ ਦਾ

0: ठहरिए जरा, ये कमर्शियल तो सुन ले।
1: Are you an experienced marketing professional looking for your next challenge? Breeze Connect is recruiting a marketing manager to lead innovative marketing campaigns, grow our brand, and connect with diverse communities across the UK. If you have a passion for digital marketing, strategic thinking, and delivering results, this opportunity is for you. Apply online today at www.breezeconnect.org.uk. Build your future with Breeze Connect.
2: ओए खुशियां मनाओ, पंगड़े पाओ, पंगड़े पाओ, पंगड़े पाओ, पंगड़े पाओ।
3: आज तो बहुत खुश लग रहे हैं, खैर तो है।
2: मेरी बीवी का वीजा हो गया जी।
3: ओहो मुबारकबाद, बहुत जल्दी आ गया।
2: सारी नसीब दी गल है, मैं लोकल वीजा मायरीन दी मदद लई सी जी।
3: उनका नाम ही बता दे, हमें भी कभी जरूरत पड़ सकती है।
2: AMH सॉलिसिटर्स, होर कौन? ਉਹ ਵਧੀਆ ਨੇ, ਦੋਸਤਾਨਾ ਮਾਹੌਲ, ਤੇਜ਼ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨਸ, ਇਨਡੈਫਿਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
3: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ, ਆਪਕੋ ਤਾਂ ਜ਼ੁਬਾਨੀ ਯਾਦ ਹੋਗਾ।
2: ਹਾਂਜੀ ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
3: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲੀਏ। ਨੰਬਰ ਕਿਆ ਹੈ?
2: ਲੋ ਜੀ ਉਹ ਵੀ ਜ਼ੁਬਾਨੀ ਯਾਦ ਹੈ, 0115-671-3677। प्योर जिम दी बिल्डिंग विच ने, मुफ्दा मशवरा लो जी।
4: AMH Solicitors, Immigration Lawyers at Sovereign House, 184 Nottingham Road, New Baseford, Nottingham NG7 7BA. Large free car park available, or call them on 0115-671-3677.